ਦੇਖਭਾਲ ਦੀ ਆਪਾਂ ਬਾਤ ਕਰਾਂ ਤਾਂ ਜਿਵੇਂ ਪਹਿਲੀ ਬਾਤ ਆ ਹੈ ਕਿ ਜਦਕਿ ਬੇਲਾਂ ਕੀ ਹੈ, ਇਹ ਫੈਲਣ ਵਾਲੀ ਸਬਜ਼ੀ ਹੋਵੇ ਤਾਂ ਉਹਨੇ ਜ਼ਮੀਨ ਪਰ ਫੈਲਾਉਣ ਦੀ ਬਜਾਏ ਆਪਾਂ ਕਿ ਕੋਈ ਉੱਚੀ ਜੀਆਂ ਹੈ ਜਾਂ ਕੋਈ ਜੀਆਂ ਜਾਲੀ ਲਗਾ ਦਿਆਂ ਜਾਂ ਕੋਈ ਬਾਂਸ ਪਰ ਜਾਂ ਕੋਈ ਜੀਆਂ ਤਣੀ ਤਾਣਗੇ ਇਹ ਸਭ ਕਿ ਆਪਾਂ ਨੇ ਉੱਚੀ ਜੀਆਂ ਪਰ ਫੈਲਾਉਣੀ ਚਾਹੀਏ ਤਾਂ ਕਿ ਜਿਹੜਾ ਫਲ ਹੈ ਵੀ ਖਰਾਬ ਨਾ ਹੋਵੇ ਔਰ ਸਗੇ ਦੇਖੋ ਫਲਾਂ ਨੂੰ ਕੀ ਹੈ ਹਵਾ ਪਾਣੀ ਮਿਲ ਤੋ ਰਹੇ ਔਰ ਵੇਖ ਕੇ ਵੱਡੀਆਂ ਤਰੀਆਂ ਚੱਲ ਹੈ ਔਰ ਸਾਗਰ ਕੀੜਾ ਦੇ ਸੰਪਰਕ ਮੈਂ ਵੀ ਕੋਈ ਨਹੀਂ ਆਵੇ ਤਾਂ ਆਪੇ ਖਰਾਬ ਵੀ ਕੋਈ ਨਹੀਂ ਤਾਂ ਸਾਰੋ ਦੇਣਾ ਬਹੁਤ ਹੀ ਜ਼ਰੂਰੀ ਹੈ। ਦੂਸਰੀ ਬਾਤ ਆ ਹੈ ਕਿ ਟੇਮੋ ਟੇਮਾ ਨੇ ਕਿ ਸਿੰਚਾਈ ਦੀ ਬਹੁਤ ਜ਼ਰੂਰਤ ਪੜੇ ਕਿਉਂਕਿ ਇਹ ਪਾਣੀ ਜ਼ਿਆਦਾ ਮੰਗ ਹੈ ਔਰ ਇਹ ਸਾਰੋਂ ਆਪਾਂ ਨੇ ਕੀ ਹੈ ਜੀਆਂ ਡ੍ਰਿਪ ਸਿੰਚਾਈ ਜੀਆਂ ਫੁਆਰਾ ਸਿੰਚਾਈ ਹੈ ਜਾਂ ਡ੍ਰਿਪ ਸਿੰਚਾਈ ਹੈ ਆਂਗੂ ਇਸਤੇਮਾਲ ਕਰਨਾ ਚਾਹੀਏ। ਬੂੰਦ ਬੂੰਦ ਸਿੰਚਾਈ ਮੈਂ ਕੀ ਹੈ ਦੇਖੋ ਪਾਣੀ ਹੈ ਬਹੁਤ ਸਿੱਧੇ ਅੰਗ ਜੜਾਂ ਅੰਦਰ ਜਾਵੇ ਔਰ ਪੱਤਾਂ ਪਰ ਪੜੇ ਕੋਈ ਤਾਂ ਪੱਤਾਂ ਦੇ ਉੱਪਰ ਕੀ ਹੈ ਕੋਈ ਜੀਆਂ ਫੰਗਸ ਹੈ ਔਰ ਕੌਣ ਲੱਗ ਹੈ ਤਾਂ ਆਪਾਂ ਨੂੰ ਫਾਇਦਾ ਹੋਇਆ ਸਾਗਾ ਕੀ ਹੈ ਪਾਣੀ ਜੀ ਮਾਤਰਾ ਹੈ ਵਾ ਬਚਾ ਔਰ ਫਲ ਬਣਦੇ ਟਾਈਮ ਸਹੀ ਨਮੀ ਰਹਿਣੀ ਵੀ ਬਹੁਤ ਜ਼ਰੂਰੀ ਹੈ ਸਹੀ ਪਾਣੀ ਮਿਲਣਾ ਵੀ ਬਹੁਤ ਜ਼ਰੂਰੀ ਹੈ। ਜੇ ਆਪਣੇ ਪਾਣੀ ਕਮੀ ਆ ਜਾਏ ਜਾਂ ਸੋਕੋ ਆ ਜਾਏ ਤਾਂ ਬੇਲਾਂ ਕੀ ਮੁਰਝਾਉਣ ਲੱਗ ਜਾਏ ਤਾਂ ਬੀਜੋਂ ਫਲ ਮੈਂ ਕਮੀ ਆਵੇ। ਔਰ ਦੂਸਰੀ ਬਾਤ ਆ ਹੈ ਕਿ ਪੋਸ਼ਣ ਔਰ ਖਾਦ ਜੋ ਹੈ ਉਹ ਵੀ ਬਹੁਤ ਜ਼ਰੂਰੀ ਹੈ। ਸ਼ੁਰੂਆਤੀ ਅਵਸਥਾ ਮੈਂ ਕੀ ਹੈ ਪੌਦਾ ਨੇ ਵੱਢਣ ਸਾਰੂ ਜ਼ਿਆਦਾ ਪੋਸ਼ਕ ਤੱਤਵਾਂ ਦੀ ਜ਼ਰੂਰਤ ਪੜੇ ਤਾਂ ਇਹ ਸਾਰੂ ਆਪਾਂ ਨੂੰ ਕੀ ਹੈ ਜ਼ਿਆਦਾ ਤੋਂ ਜ਼ਿਆਦਾ ਕੀ ਹੈ ਜੈਵਿਕ ਜੱਕੀ ਖਾਦਾਂ ਹੈ ਜੀਆਂ ਗੋਬਰ ਦੀ ਖਾਦ ਹੈ ਵਰਮੀ ਕੰਪੋਸਟ ਹੈ ਇਹ ਜ਼ਿਆਦਾ ਇਸਤੇਮਾਲ ਕਰਨੀ ਚਾਹੀਏ। ਔਰ ਫੁੱਲ ਔਰ ਜੇ ਫਲ ਬਣਦੇ ਟਾਈਮ ਆਪਾਂ ਨੂੰ ਕੀ ਹੈ ਥੋੜ੍ਹਾ ਫਾਸਫੋਰਸ ਹੈ ਪੋਟੇਸ਼ੀਅਮ ਹੈ ਤਾਂ ਆਂਗੋ ਵੀ ਆਪਾਂ ਧਿਆਨ ਰੱਖਣਾ ਚਾਹੀਏ। ਪੋਟੇਸ਼ੀਅਮ ਸਾਰੂ ਫਾਸਫੋਰਸ ਸਾਰੂ ਆਪਾਂ ਜੀਆਂ ਰਾਖ ਹੈ ਆਂਗੂ ਇਸਤੇਮਾਲ ਕਰ ਸਕਾਂ ਇਹ ਕਿਉਂਕਿ ਆਪਣਾ ਜਿਹੜਾ ਫਲ ਹੈ ਵੀ ਜ਼ਿਆਦਾ ਵੱਡੇਗਾ ਔਰ ਮਜ਼ਬੂਤ ਬਣੇਗਾ। ਸਗੋਂ ਸਗੋਂ ਆਪਣੇ ਜੋ ਕਿ ਬੇਲ ਹੈ ਅੰਗ ਅੰਦਰ ਕੀ ਹੈ ਕੰਟਾਈ ਛਟਾਈ ਕੋ ਕੰਮ ਵੀ ਕਰਨਾ ਚਾਹੀਏ ਕਿਉਂਕਿ ਜਦੋਂ ਪੁਰਾਣਾ ਪੱਤਾ ਬਣ ਜੇ ਆਪਾਂ ਨਹੀਂ ਹਟਾਵਾਂਗਾ ਤਾਂ ਵੀ ਕੀ ਹੈ ਵੀ ਬੇਲ ਛੂੰ ਪੋਸ਼ਣ ਤੱਤਰ ਲੇਤਾ ਰਹੇਗਾ ਔਰ ਵੀ ਛੂੰ ਕੀ ਹੈ ਵੀ ਕਮੀ ਆ ਜਾਏ ਤਾਂ ਨਿਚਕ ਜਿਹਾ ਖਰਾਬ ਪੱਤਾ ਹੈ ਬਣ ਹਟਾ ਦੇਣਾ ਚਾਹੀਏ ਔਰ ਵੀ ਛੂੰ ਕਿ ਆਪਣਾ ਜਿਹੜਾ ਫਲ ਹੈ ਬਣ ਹਵਾ ਵੀ ਲਾਗਤੀ ਰਹੇ ਤਾਂ ਉਹ ਵੀ ਇੱਕ ਬਹੁਤ ਵਧੀਆ ਬਾਤ ਹੈ। ਸਗੋਂ ਟੇਮੋ ਟੇਮ ਕੀ ਹੈ ਕੰਟਾਈ ਛਟਾਈ ਵੀ ਕਰਨੀ ਚਾਹੀਏ ਔਰ ਜਿੱਤਾ ਜ਼ਿਆਦਾ ਆਪਣੇ ਮਾਦਾ ਫੁੱਲ ਲੱਗੇਗਾ ਬੀਤਾ ਹੀ ਕੀ ਹੈ ਜ਼ਿਆਦਾ ਫਲ ਬਣੇਗਾ ਕਿਉਂਕਿ ਮਾਦਾ ਫੁੱਲ ਹੋਏ ਬਾਂਸ਼ੋ ਹੀ ਫਲ ਬਣੇ ਤਾਂ ਬਾਂਗੀ ਜੇ ਸੰਖਿਆ ਵੱਡੇਗੀ ਤਾਂ ਆਪਣੀ ਪੈਦਾਵਾਰ ਵੀ ਬਹੁਤ ਵਧੀਆ ਵੱਡੇਗੀ। ਔਰ ਅੱਗੇ ਕੀ ਹੈ ਜੀਆਂ ਹਰ ਫਸਲ ਗੰਦਰ ਰੋਗ ਆਵੇ ਕੀਟ ਵਿਆਧੀਆਂ ਵੀ ਆਵੇ ਅੰਗ ਆਪਾਂ ਨੇ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ ਤਾਂ ਰੋਗੀ ਜੀਆਂ ਬਾਤ ਕਰਾਂ ਪਾਊਡਰੀ ਮਿਲਡਿਊ ਰੋਗ ਹੈ ਜੋ ਕੋ ਬੇਲ ਵਾਲੀ ਸਬਜ਼ੀਆਂ ਹੈ ਅੰਗ ਅੰਦਰ ਆਵੇ ਇੰਗ ਉੱਪਰ ਇੰਗ ਕਾਰਨ ਕੀ ਹੈ ਜਿਹੜਾ ਪੱਤਾਂ ਦਾ ਉਪਰੀ ਪਰਤ ਹੈ ਇੰਗ ਉੱਪਰ ਸਫੇਦ ਰੰਗੀ ਜੀਆਂ ਫਫੂੰਦ ਸੀ ਆ ਜੇ ਪਰਤ ਜੰਮ ਜੇ ਤਾਂ ਇੰਗੀ ਰੋਕਥਾਮ ਸਾਰੂੰ ਆਪਾਂ ਨੇ ਜੈਵਿਕ ਜੀਆਂ ਤਰੀਕੋ ਅਪਣਾਵਾਂ ਤੋਂ ਵੀ ਮੈਂ ਕਿ ਆਪਾਂ ਨੀਮ ਕੋ ਜੋ ਤੇਲ ਹੈ ਇੰਗੋ ਇਸਤੇਮਾਲ ਕਰ ਸਕਾਂ ਨੀਮ ਗਾ ਤੇਲ ਗਾ ਸਗ ਹੈ ਥੋੜ੍ਹਾ ਸੋ ਦੂਧ ਜਾਂ ਫਿਰ ਪਾਣੀ ਜੀਆਂ ਏਕ ਅਨੁਪਾਤ ਨੋਗ ਅਨੁਪਾਤ ਮੈਂ ਲੈ ਕੇ ਸਪਰੇ ਕਰ ਸਕਾਂ ਔਰ ਜੀਆਂ ਰਸਾਇਣਿਕ ਜੇ ਆਪਾਂ ਕਰਨਾ ਚਾਹਵਾਂ ਤਾਂ ਸਲਫਰ ਆਵੇ ਸਲਫਰ ਛੂੰ ਵੀ ਆਪਾਂ ਇੰਗੋ ਰੋਕਥਾਮ ਕਰ ਸਕਾਂ ਜਾਂ ਹੈਕਸਾਕੋਨਾਜ਼ੋਲ ਹੈ ਇੰਗੀ ਸਪਰੇ ਕਰ ਸਕਾਂ। ਦੂਸਰੋ ਇੰਗੋ ਰੋਗ ਹੈ ਡਾਊਨੀ ਮਿਲਡਿਊ ਜੋ ਕੋ ਪੱਤਾਂ ਉੱਪਰ ਆਵੇ ਪੱਤਾਂ ਦੀ ਉਪਰੀ ਸਤਹ ਪਰ ਪੀਲਾ ਡੱਬਾ ਬਣ ਜਾਏ ਐਰ ਨੀਚਲੇ ਪਾਸੇ ਕੀ ਹੈ ਬੇਂਗਣੀ ਐਰ ਬੂਰਾ ਰੰਗਾ ਡੱਬਾ ਦਿਖਾਈ ਦੇਣ ਲੱਗ ਜਾਏ ਇੰਗੀ ਰੋਕਥਾਮ ਸਾਰੂੰ ਆਪਾਂ ਨੇ ਏਕ ਤੋਂ ਕੀ ਹੈ ਜਾਂ ਪੱਤਾ ਹੈ ਅੰਗ ਉੱਪਰ ਕੀ ਹੈ ਪਾਣੀ ਨਹੀਂ ਛਿੜਕਣਾ ਚਾਹੀਏ ਨਮੀ ਸ਼ਿਵਾਨ ਬਚਾ ਕੇ ਰੱਖਣਾ ਚਾਹੀਏ ਕਿਉਂਕਿ ਉਹ ਜੋ ਰੋਗ ਹੈ ਨਮੀ ਮੈਂ ਜ਼ਿਆਦਾ ਫੈਲੇ ਇੰਗੀ ਰੋਕਥਾਮ ਸਾਰੂੰ ਆਪਾਂ ਕੋਪਰ ਆਕਸੀਕਲੋਰਾਈਡ ਹੈ ਜਾਂ ਮੈਨਕੋ ਜੇਬ ਹੈ ਉਹ ਛਿੜਕਾਅ ਕਰ ਸਕਾਂ। ਐਂਥਰੇਕਨੋਜ਼ ਦੀ ਬਾਤ ਕਰਾਂ ਤਾਂ ਇੰਗੇ ਕਾਰਨ ਜਿਹੜਾ ਪੱਤਾ ਹੈ ਜਾਂ ਫਲ ਹੈ ਵਾਂ ਪਰ ਕੀ ਹੈ ਕਾਲੇ ਔਰ ਬੁਰੇ ਰੰਗਾਂ ਡੱਬਾ ਪੜ ਜਾਏ ਸਾਗੇ ਸਾਗੇ ਜਿਹੜਾ ਫਲ ਹੈ ਬੇ ਕੀ ਹੈ ਸੜਨ ਲੱਗ ਜਾਏ ਤਾਂ ਇੰਗੀ ਰੋਕਥਾਮ ਸਾਰੂੰ ਆਪਾਂ ਨੇ ਇੱਕ ਤੋਂ ਫਸਲ ਚੱਕਰ ਕੋ ਇਸਤੇਮਾਲ ਕਰਨਾ ਚਾਹੀਏ ਯਾਨੀ ਇਹ ਕਿ ਜੀਆਂ ਵਾਰ ਵਾਰ ਵੀ ਸਾਗੀ ਫਸਲ ਨਹੀਂ ਬੀਜਣੀ ਚਾਹੀਏ ਔਰ ਦੂਸਰੀ ਜੀਆਂ ਕਾਰਬਨ ਡਾਜ਼ਿਮ ਹੈ ਜਾਂ ਮੈਨਕੋ ਜੇਬ ਹੈ ਅਮੂ ਕੋਈ ਇੱਕ ਦਵਾਈ ਲੈ ਕੇ ਇੰਗੋ ਛਿੜਕਾਅ ਕਰ ਸਕਾਂ। ਮੋਜ਼ੇਕ ਵਾਇਰਸ ਦੀ ਬਾਤ ਕਰਾਂ ਤਾਂ ਇੰਗੇ ਕਾਰਨ ਕੀ ਹੈ ਪੱਤੀਆਂ ਜੋ ਕੀ ਹੈ ਮੁੜਨ ਲੱਗ ਜਾਏ ਔਰ ਛੋਟੀ ਰਹਿ ਜਾਏ ਔਰ ਵਾਂ ਪਰ ਹਰਾ ਪੀਲਾ ਰੰਗਾ ਡੱਬਾ ਵੀ ਪੜ ਜਾਏ ਤਾਂ ਇੰਗੀ ਰੋਕਥਾਮ ਸਾਰੂੰ ਆਪਾਂ ਜਾਂ ਸਫੇਦ ਮੱਖੀ ਕਾਰਨ ਉਹ ਫੈਲਦਾ ਹੈ।

ਇਹ ਆਲ ਇੰਡੀਆ ਰੇਡੀਓ ਦਾ ਸਰਾਇਕੀ ਪ੍ਰੋਗਰਾਮ ਹੈ। ਮੈਂ ਹਰਜੀਤ ਕੌਰ ਤੁਹਾਡੇ ਕੀਤੇ ਅੱਜ ਦਾ ਪ੍ਰੋਗਰਾਮ ਘਿਣ ਕੇ ਹਾਜ਼ਰ ਹਾਂ। ਕੁਝ ਬਾਤਾਂ ਕੁਝ ਗੀਤ, ਤੁਸਾਂ ਸਾਰੇ ਠੀਕ ਠਾਕ ਹੋਸੋ? ਤੇ ਵਾਲਾ ਪ੍ਰੋਗਰਾਮ ਦੀ ਸ਼ੁਰੂਆਤ ਕਰਿੰਦੇ ਹਾਂ ਇੱਕ ਬਹੁ ਮਜ਼ੇਦਾਰ ਗੀਤ ਨਾਲ ਕਿ ਛੂਹੇਰ ਦੇ ਪੈ ਨੇ ਰੇਲ ਗੱਡੀ ਤੇ ਆਵਣਾ ਹੈ। ਹੁਣ ਰੇਲ ਗੱਡੀ ਥੀ ਗਈ ਖਰਾਬ, ਰੇਲ ਗੱਡੀ ਲੇਟ ਥੀ ਗਈ ਤੇ ਛੂਹੇਰ ਸਾਰਾ ਕਾਵੜ ਰੇਲ ਗੱਡੀ ਤੇ ਹੀ ਕੱਢੇਂਦੀ ਪਈ ਹੈ। ਕਿ ਆਖਦੀ ਹੈ, ਨੀ ਟੁੱਟ ਜਾਏ ਰੇਲ ਗੱਡੀਏ, ਤੂੰ ਰੋਕ ਲਿਆ ਚੰਨ ਮੇਰਾ, ਵਿੱਚ ਹਿੱਕ ਝਾਂ ਤੇ ਆਦੀਏ, ਆ ਕੇ ਕਰਾਂਗੀ ਸਿਆਪਾ ਤੇਰਾ, ਨੀ ਮੈਂ ਕੀ ਸੀ ਵਿਗਾੜਿਆ ਤੇਰਾ, ਤੂੰ ਰੋਕ ਲਿਆ ਚੰਨ ਮੇਰਾ। ਇਹ ਫਿਲਮ ਗੁੱਡੀ ਦਾ ਗੀਤ, ਸ਼ਮਸ਼ਾਦ ਬੇਗਮ ਦੀ ਆਵਾਜ਼ ਵਿੱਚ, ਬਹੁ ਵਧੀਆ ਗੀਤ ਹੈ। ਆਓ ਮਜ਼ੇ ਚਾਓ।

ਇਹ ਹੈ ਸ਼ਮਸ਼ਾਦ ਬੇਗਮ ਦਾ ਗਾਇਆ ਗੀਤ। ਫਿਲਮ ਹੈ ਗੁੱਡੀ। ਸੁਣਨ ਆਲਿਓ, ਬਹੁਡੀਆਂ ਤੂੰ ਗਰਮੀ ਕਿਹੜੀ ਪੈਂਦੀ ਪਈ ਏ? ਇਸ ਮੌਸਮ ਵਿੱਚ ਸਿਹਤ ਦੀ ਦੇਖਭਾਲ ਬਹੁ ਜ਼ਰੂਰੀ ਹੈ। ਇਹਦੇ ਵਾਸਤੇ ਤੁਸਾਂ ਡੀ ਵਿੱਚ 2-3 ਲੀਟਰ ਪਾਣੀ ਪੀਣਾ ਹੈ। ਨਾਲ ਹੀ ਨਿੰਬੂ ਪਾਣੀ, ਨਾਰੀਅਲ ਪਾਣੀ, ਸ਼ਰਬਤ, ਲੱਸੀ, ਸੱਤੂ ਘਿੰਨੋ। ਇਹ ਚੀਜ਼ਾਂ ਸਰੀਰ ਨੂੰ ਠੰਡ ਪਾਉਂਦੀਆਂ ਹਨ ਤੇ ਸਰੀਰ ਵਿੱਚ ਪਾਣੀ ਦਾ ਘਾਟਾ ਨਹੀਂ ਹੋਣ ਦਿੰਦੀਆਂ। ਇਸ ਮੌਸਮ ਵਿੱਚ ਘਿਓ ਤੇਲ ਵਾਲੀਆਂ ਚੀਜ਼ਾਂ ਨੂੰ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਖਾਣੇ ਵਿੱਚ ਦਾਲ, ਰੋਟੀ, ਹਰੀ ਸਬਜ਼ੀ, ਦਹੀਂ ਘਿੰਨੋ ਤੇ ਘਰ ਵਿੱਚ ਸਾਰਾ ਕੁ ਤਾਜ਼ਾ ਖਾਣਾ ਖਾਵਣ ਕੁ ਦਿਓ। ਸੂਤੀ ਕੱਪੜੇ ਪਾਵਣ ਕੀਤੇ ਰੱਖੋ। ਦੁਪਹਿਰੀ ਘਰੋਂ ਧੁੱਪ ਵਿੱਚ ਬਾਹਰ ਨਿਕਲਣ ਵੇਲੇ ਸਿਰ ਕੁ ਢੱਕੋ ਤੇ ਧੁੱਪ ਦਾ ਚਸ਼ਮਾ ਲਾਉਣਾ ਨਾ ਭੁੱਲੋ। ਇਹ ਕਰਕੇ ਇੰਜ ਦੀਆਂ ਛੋਟੀਆਂ ਛੋਟੀਆਂ ਗੱਲਾਂ ਕੁ ਧਿਆਨ ਵਿੱਚ ਰੱਖੋ ਤੇ ਗਰਮੀ ਕੁ ਦੂਰ ਬਚਾਓ। ਤੇ ਹੁਣ ਮੈਂ ਤੁਹਾਨੂੰ ਸੁਣਵੈਂਦੀ ਹਾਂ ਗੀਤ ਛੂਹੇ ਰਾਧਾ ਹੈ। ਤੈਨੂੰ ਬੇਰੀਆਂ ਦੇ ਝੁੰਡ ਚੋਂ ਬੁਲਾਵਾਂ, ਨਿਚੋਰੀ ਚੋਰੀ ਆਜਾ ਗੋਰੀਏ। ਤੇ ਅੱਗੋਂ ਛੂਹੇਰ ਕੇ ਆਦੀ ਹੈ, ਦੱਸ ਕਿਹੜੇ ਮੈਂ ਬਹਾਨੇ ਆਵਾਂ ਕਿ ਬੇਰੀਆਂ ਦੇ ਬੇਰ ਮੁੱਕ ਗਏ। ਗਾਉਣ ਵਾਲੇ ਕਲਾਕਾਰ ਹਨ ਆਸਾ ਸਿੰਘ ਮਸਤਾਨਾ ਤੇ ਮਦਨ ਬਾਲਾ ਸਿੰਧੂ।

ਏ ਹਰੀ ਮਦਨ ਬਾਲਾ ਸਿੰਧੂ ਤੇ ਆਸਾ ਸਿੰਘ ਮਸਤਾਨਾ ਦਾ ਗਾਇਆ ਗੀਤ। ਹੁਣ ਮੈਂ ਤੁਹਾਨੂੰ ਹੱਸਣੇ ਹਸਾਣੇ ਦੀ ਇੱਕ ਗੱਲ ਸੁਣਾਉਂਦੀ ਹਾਂ। ਆਧੇ ਨੇ ਦੁੱਧ ਪੀਵਣ ਨਾਲ ਜੇ ਸਿਹਤ ਬਣਦੀ ਤਾਂ ਬਿੱਲੀ ਹੁਣ ਤੱਕ ਸ਼ੇਰ ਬਣ ਵੈਂਦੀ। ਸੈਰ ਕਰਨ ਨਾਲ ਬੰਦਾ ਪਤਲਾ ਥੀਂਦਾ ਤਾਂ ਹਾਥੀ ਦਾ ਵਜ਼ਨ ਨਾ ਘਟ ਵੈਂਦਾ। ਤੈਰਨ ਨਾਲ ਵਜ਼ਨ ਘਟਦਾ ਤਾਂ ਹਵੇਲ ਮੱਛਲੀ ਨਾ ਪਤਲੀ ਥੀ ਵੈਂਦੀ। ਰੋਜ਼ ਸਵੇਰੇ ਜਲਦੀ ਉੱਠਣ ਨਾਲ ਘਰ ਵਿੱਚ ਲਕਸ਼ਮੀ ਆਂਦੀ ਹੋਵੇ ਤਾਂ ਅਖਬਾਰ ਵੰਡਣ ਵਾਲੇ BMW ਤੇ ਨਾ ਘੁੰਮਦੇ। ਹੀ ਕਰਕੇ ਮੌਜਾਂ ਕਰੋ, ਜ਼ਿਆਦਾ ਟੈਨਸ਼ਨਾਂ ਵਿੱਚ ਨਾ ਰਹੋ। ਗਿਨੋ ਸੁਣੋ ਇਹ ਗੀਤ ਸਰਵਜੀਤ ਦੀ ਆਵਾਜ਼ ਵਿੱਚ।

ਹਈ ਸਰਵਜੀਤ ਦਾ ਗਾਇਆ ਗੀਤ। ਹੁਣ ਅਖੀਰ ਵਿੱਚ ਮੈਂ ਤੁਹਾਕੂ ਸੁਣਵੇਂਦੀ ਪਈ ਹਾਂ ਇੱਕ ਪਿਆਰ ਭਰਾ ਗੀਤ। ਇਹ ਪਿਆਰ ਜੱਡਣ ਥਿਵੇਂਦਾ ਹੈ ਨਾ, ਬਸ ਥਿਵੇਂਦਾ ਹੈ, ਪਿਆਰ ਕੀਤਾ ਨਹੀਂ ਵੇਂਦਾ। ਨਜ਼ਦੀਕੀਆਂ ਪਿਆਰ ਵਿੱਚ ਬਦਲ ਵੇਂਦੀਆਂ ਹਨ ਤਾਂ ਦੂਰੀਆਂ ਆਪੇ ਮਿਟ ਵੇਂਦੀਆਂ ਹਨ। ਇੱਕ ਬਹੁ ਪਿਆਰਾ ਗੀਤ ਇਸ ਪਿਆਰ ਤੋਂ ਚੇਤੇ ਆਂਦਾ ਪਿਆ ਹੈ। ਪਿਆਰ ਦੇ ਭੁਲੇਖੇ ਕਿੰਨੇ ਸੋਹਣੇ ਸੋਹਣੇ ਖਾ ਗਏ, ਦੂਰ ਦੂਰ ਜਾਂਦੇ ਜਾਂਦੇ ਨੇੜੇ ਨੇੜੇ ਆ ਗਏ। ਤੇ ਚਸ ਗਿੰਨੋ ਇਸ ਗੀਤ ਦੀ ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਦੀਆਂ ਆਵਾਜ਼ਾਂ ਵਿੱਚ। ਇਹ ਗੀਤ ਅਸੀਂ ਗਿੱਧਾ ਹੈ ਫਿਲਮ ਗੁੱਡੀ ਤੂੰ।

ਹਿੰਦੀ ਫਿਲਮ ਦੇ ਇਸ ਗੀਤ ਦੇ ਨਾਲ ਹੀ ਕੁਝ ਬਾਤਾਂ ਕੁਝ ਗੀਤ ਪ੍ਰੋਗਰਾਮ ਇੱਥਾਂ ਹੀ ਖਤਮ ਥੀਂਦਾ ਹੈ। ਹੁਣ ਆਪਣੇ ਮਿੱਤਰ ਹਰਜੀਤ ਕੌਰ ਕੋ ਇਜਾਜ਼ਤ ਦੇਵੋ, ਇਸੇ ਦਿਨ ਇਸੇ ਟਾਈਮ ਵੱਲ ਮਿਲ ਤੂੰ।

ਰੱਖਣਾ ਚਾਹੀਏ, ਸੁੱਖੋ ਸਥਾਨ ਹੋਣਾ ਚਾਹੀਏ, ਪਸ਼ੂ ਕੋ ਜੋ ਬਾੜੋ ਹੈ ਵੀ ਮਕੀਏ, ਪਾਣੀ ਜਾਂ ਮਕੀਨਾ ਬਰੀਜਣਾ ਚਾਹੀਏ, ਇਹ ਜੋ ਫਰਸ਼ ਹੈ ਵੋ ਸੁੱਖੋ ਰਹਿਣਾ ਚਾਹੀਏ, ਨਮੀ ਸ਼ੁਕੀ ਅਜਕਾ ਪਸ਼ੂਆਂ ਦਾ ਖੁਰ ਹੈ ਨਹੀਂ, ਕਿਸਾਨ ਬਾਈਓ ਬਾ ਮਕੀਏ ਸੜਨ ਨੂੰ ਪੈਦਾ ਹੋ ਜਾਏ ਜਾਂ ਸੰਕਰਮਣ ਹੋ ਜਾਏ ਤੋ ਵੀ ਸ਼ੂ ਪਸ਼ੂ ਗਏ ਨੁਕਸਾਨ ਹੋਇਆ ਵੋ ਲੰਗੜਾ ਅੱਗੇ ਚਾਲਣ ਲੱਗ ਜਾਏ, ਔਰ ਵੀ ਵਿਆਧੀਆਂ ਵੀ ਗਏ ਪੈਦਾ ਹੋ ਜਾਏ, ਤੋ ਜੋ ਕੋ ਆਪਣਾ ਬਾੜੋ ਹੈ ਵੋ ਪੂਰੀ ਤਰ੍ਹਾਂ ਸੁੱਕੋ ਰਹਿਣਾ ਚਾਹੀਏ, ਔਰ ਬਟੇ ਕੋਈ ਕਾਦੋ ਹੈ ਕੀਚੜ ਹੈ ਨਾ ਹੋਣਾ ਚਾਹੀਏ, ਜੇ ਹੋ ਜਾਏ ਤੋ ਵੀ ਆਪਾਂ ਨੇ ਨਿਦਾਨ ਵੀ ਕਰਨਾ ਚਾਹੀਏ। ਦੂਸਰੀ ਬਾਤ ਆ ਹੈ ਕਿ ਜੋ ਕੋ ਆਪਣਾ ਬਾੜੋ ਹੈ ਵੋ ਪੂਰੀ ਤਰ੍ਹਾਂ ਸ਼ੂ ਹਵਾਦਾਰ ਹੋਣਾ ਚਾਹੀਏ, ਕਿਉਂਕਿ ਹਵਾ ਕੀ ਜੀ ਆਪਾਂ ਨੂੰ ਜ਼ਰੂਰਤ ਹੈ ਤੋ ਆਪਣਾ ਪਸ਼ੂ ਧਨ ਹੈ ਬਹਾਨਾ ਵੀ ਜ਼ਰੂਰਤ ਪੜੇ, ਔਰ ਬਰਸਾਤ ਕੇ ਮੌਸਮ ਕੀਏ ਉਮਸ ਬਹੁਤ ਜ਼ਿਆਦਾ ਹੋ ਜਾਏ ਤੋ ਹਵਾ ਚੱਲੇ ਕੋਨੀ ਤੋਂ ਕੀ ਪਸ਼ੂ ਵਿਆਕੁਲ ਹੋ ਜਾਏ, ਤੋ ਪਸ਼ੂ ਗਨ ਜੋ ਕੋ ਬਾੜੋ ਹੈ ਬਠੇ ਤਾਜ਼ੀ ਹਵਾ ਆਉਣੀ ਜਾਣੀ ਜ਼ਰੂਰੀ ਹੈ, ਇਹ ਬਾਤ ਨੂੰ ਆਪਾਂ ਨੂੰ ਵਿਸ਼ੇਸ਼ ਧਿਆਨ ਰੱਖਣਾ ਚਾਹੀਏ। ਔਰ ਅੱਜ ਕੱਲ੍ਹ ਤੋਂ ਦੇਖੋ ਕੀ ਹੈ ਬਿਜਲੀ ਦੀ ਪੂਰੀ ਵਿਵਸਥਾ ਹੈ ਤੋ ਆਪਾਂ ਆਪਣੇ ਪਸ਼ੂਆਂ ਦਾ ਜੋ ਕੋ ਬਾੜੋ ਹੈ ਵੀ ਮੈਂ ਕੋਈ ਪੰਖੋ ਲਗਾ ਸਕਾਂ, ਕੂਲਰ ਲਗਾ ਸਕਾਂ, ਔਰ ਵੀ ਜੇ ਕੋਈ ਵਿਵਸਥਾ ਹੈ ਜੇ ਆਪਣੀ ਮੰਨ ਲਓ ਜੇਬ ਕਿਉਂ ਕਰੇ ਤੋ ਆਪਾਂ ਨੂੰ ਜ਼ਰੂਰ ਕਰਨੀ ਚਾਹੀਏ। ਔਰ ਜਿਆਂ ਬਰਸਾਤ ਦੇ ਮੌਸਮ ਕੀ ਹੈ ਮੱਛਰ ਹੈ ਮੱਖੀ ਹੈ ਇਹ ਬਹੁਤ ਫੈਲੇ ਤੋ ਆਸ਼ੂ ਬਚਾਵ ਰੱਖਣਾ ਬਹੁਤ ਜ਼ਰੂਰੀ ਹੈ। ਇਹ ਜੇਕਾ ਮੱਛਰ ਮੱਖੀ ਹੈ ਇਹ ਕੀ ਹੈ ਬਿਮਾਰੀ ਤੋਂ ਫੈਲਾਵੇ ਫੈਲਾਵੇ ਸਾਗੇ ਪਸ਼ੂਆਂ ਨੇ ਤੰਗ ਵੀ ਬਹੁਤ ਕਰੇ, ਤੋ ਇਸ ਬਚਾਵ ਸਾਨੂੰ ਆਪਾਂ ਕੀ ਹੈ ਜਿਆਂ ਆਪਣੇ ਬਾੜਮ ਕੋਈ ਨੀਮ ਹੈ ਜਾਂ ਔਰ ਹੈ ਤੋ ਬਿੰਗੀ ਪੱਤੀਆਂ ਨੂੰ ਬਾਲ ਕੇ ਧੂੰ ਕਰ ਸਕਾਂ, ਜਾਂ ਫਿਰ ਮੱਛਰਦਾਨੀ ਹੈ ਜਾਂ ਕੋਈ ਜਾਲੀ ਹੈ ਉਹ ਇਸਤੇਮਾਲ ਕਰਕੇ ਆਪਣੇ ਪਸ਼ੂਆਂ ਦੀ ਰੱਖਿਆ ਕਰ ਸਕਾਂ। ਔਰ ਜੋ ਆਪਾਂ ਜੋ ਖਾਣ ਪਾਨ ਦਿਆਂ ਪਾਣੀ ਦਿਆਂ ਇੰਗੋ ਵੀ ਆਪਾਂ ਨੇ ਵਿਸ਼ੇਸ਼ ਰੂਪ 'ਚੋਂ ਧਿਆਨ ਰੱਖਣਾ ਚਾਹੀਏ। ਹਮੇਸ਼ਾ ਹੀ ਜੇਕਾ ਆਪਣਾ ਦੁਧਾਰੂ ਪਸ਼ੂ ਹੈ ਪਾਲਤੂ ਪਸ਼ੂ ਹੈ ਬਾਂਹ ਖਾਤਰ ਕੀ ਹੈ ਸਾਫ਼ ਪਾਣੀ ਦੀ ਵਿਵਸਥਾ ਹੋਣੀ ਚਾਹੀਏ, ਪਾਣੀ ਸਾਫ਼ ਹੋਣਾ ਚਾਹੀਏ, ਸਾਗਰ ਤੱਜ ਹੋਣਾ ਚਾਹੀਏ ਵੀ ਮੈਂ ਕੋਈ ਪ੍ਰਕਾਰ ਦੀ ਗੰਦਗੀ ਹੈ ਕੀਚੜ ਹੈ ਜਾਂ ਕਚਰੋ ਹੈ ਉਹ ਨਹੀਂ ਹੋਣਾ ਚਾਹੀਏ। ਔਰ ਦੂਸ਼ਿਤ ਜੇ ਪਾਣੀ ਆਪਾਂ ਮੰਨ ਲਓ ਕਿਸਾਨ ਬਾਈਓ ਆਪਣੇ ਪਸ਼ੂਆਂ ਨੂੰ ਦੇਵਾਂਗਾ ਤੋ ਕੀ ਹੈ ਬਿੰਗੇ ਪੇਟ ਦੇ ਅੰਦਰ ਕੀੜਾ ਉੱਗ ਜੀ, ਔਰ ਕੀੜਾ ਸ਼ੁਕੀ ਹੈ ਦੇਖੋ ਬਿਨਾਂ ਤਰ੍ਹਾਂ ਤਰ੍ਹਾਂ ਗਾ ਵਿਆਧੀਆਂ ਲੱਗ ਜਾਏਗੀ, ਕਮਜ਼ੋਰੀ ਆਉਣ ਲੱਗ ਜਾਏਗੀ, ਪਸ਼ੂ ਗੰਦਰ ਵੀਗੋ ਦੁੱਧ ਗੋ ਉਤਪਾਦਨ ਹੈ ਉਹ ਵੀ ਘੱਟ ਜਾਏਗਾ, ਤੋ ਹਮੇਸ਼ਾ ਹੀ ਸਾਫ਼ ਪਾਣੀ ਦੀ ਆਪਾਂ ਨੇ ਵਿਵਸਥਾ ਰੱਖਣੀ ਚਾਹੀਏ। ਔਰ ਹਰਿਓ ਚਾਰੋ ਹੈ ਉਹ ਵੀ ਸੰਤੁਲਿਤ ਮਾਤਰਾ ਮੈਂ ਦੇਣਾ ਚਾਹੀਏ, ਬਰਸਾਤ ਮੈਂ ਕੀ ਹੈ ਚਾਰੋ ਮੇਰਾ ਹਰਿਆਲੀ ਹੋ ਜਾਏ ਗਾਂ ਸੂਕ ਜਾਏ ਔਰ ਉੱਗ ਜਾਏ, ਤੋ ਦੇਖੋ ਚਾਰੋ ਹੈ ਬਹੁਤ ਹੀ ਨਰਮ ਰਸੀਲੋ ਹੋਣਾ ਚਾਹੀਏ, ਕੇਵਲ ਹਰਿਓ ਚਾਰੋ ਦੇਣ ਛੂੰ ਪਸ਼ੂਆਂ ਨੂੰ ਕੀ ਹੈ ਦਸਤਗੀ ਸ਼ਿਕਾਇਤ ਹੋ ਸਕੇ, ਤੋ ਬਿੰਗ ਅੰਦਰ ਸਕ ਸਕ ਕੇ ਆਪਾਂ ਕੀ ਸੁੱਕੀ ਤੂੜੀ ਹੈ ਬਾਬੀ ਮਿਲਾ ਕੇ ਦੇਣੀ ਚਾਹੀਏ। ਔਰ ਜੋ ਕੁਛ ਚਾਰੋ ਹੈ ਇਹਮੇ ਕਈ ਪ੍ਰਕਾਰ ਦੀ ਫਫੂੰਦ ਲੈਣ ਲੱਗੜੀ ਹੋਣੀ ਚਾਹੀਏ, ਨਾ ਹੀ ਕੋਈ ਬਸਿਲ ਹੋਣਾ ਚਾਹੀਏ, ਇੱਕਦਮ ਤਾਜ਼ਾ ਔਰ ਤੰਦਰੁਸਤ ਚਾਰੋ ਆਪਣੇ ਪਸ਼ੂਆਂ ਦੇਵਾਂ ਤੋ ਵੇ ਕੇ ਆਪਾਂ ਨੇ ਅੱਛੋ ਉਤਪਾਦਨ ਦੇਵਾਂਗਾ। ਸਗ ਸਗ ਕੀ ਹੈ ਬਰਸਾਤ ਦੇ ਮੌਸਮ ਮੰਨ ਲਓ ਬਿਮਾਰੀਆਂ ਜ਼ਿਆਦਾ ਲੱਗ ਗਏ ਸੰਕਰਮਣ ਜ਼ਿਆਦਾ ਹੋਵੇ ਤੋ ਅੰਗੋ ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਏ, ਟੇਮੋ ਟੇਮ ਆਪਣਾ ਜੇਕਾ ਪਸ਼ੂ ਹੈ ਆਪਾਂ ਟੀਕਾਕਰਨ ਕਰਾਉਣਾ ਚਾਹੀਏ, ਜੀਆਂ ਗਲਗੋਟੂ ਹੈ ਥਿਸ ਹੈ ਖੁਰਪਕਾ ਮੂੰਹ ਪਕਾ ਹੈ ਇਹ ਜੀ ਗੰਭੀਰ ਬਿਮਾਰੀਆਂ ਹੈ ਅੰਗਾ ਟੇਮੋ ਟੇਮ ਆਪਣੀ ਜੀ ਸਰਕਾਰ ਹੈ ਟੀਕਾਕਰਨ ਕਰਾਵੇ, ਤੋ ਟੀਕਾਕਰਨ ਪਸ਼ੂ ਕੋ ਜ਼ਰੂਰ ਕਰਾਉਣਾ ਚਾਹੀਏ ਤਾਂ ਕਿ ਇਹ ਵਿਆਧੀ ਵੀ ਮੈਂ ਨਾ ਆਵੇ। ਸਗੋਂ ਸਗ ਕੀ ਹੈ ਪੇਟ ਦਾ ਜੇਕਾ ਕੀੜਾ ਹੈ ਇਹ ਵੀ ਪਸ਼ੂਆਂ ਨੂੰ ਬਹੁਤ ਤੰਗ ਕਰੇ, ਤੋ ਬਰਸਾਤ ਦੇ ਮੌਸਮ ਆਪਾਂ ਕੀ ਹੈ ਕਿ ਦਵਾਈਆਂ ਆਵੇ ਪੇਟ ਦੇ ਕੀੜਾਂ ਨੂੰ ਸਾਫ਼ ਕਰਨ ਵਾਲੀ ਇਹ ਦੇਣੀ ਚਾਹੀਏ। ਔਰ ਇਹ ਮੌਸਮ ਕੀ ਹੈ ਜੇਕਾ ਪਸ਼ੂ ਦਾ ਥਣ ਹੈ ਇਹਮੈਂ ਥਨੇਲਾ ਰੋਗ ਹੋ ਸਕੇ, ਤੋ ਜਦ ਆਪਾਂ ਦੁੱਧ ਨਿਕਾਲ ਲਿਆ ਵੀ ਤੁਰੰਤ ਬਾਅਦ ਮੈਂ ਪਸ਼ੂ ਨੇ ਕੀ ਫਰਸ਼ ਪਰ ਨੇ ਬੈਠਣ ਦੇਣਾ ਚਾਹੀਏ, ਔਰ ਕਮ ਸ਼ੋ ਕਮ 20-30 ਮਿੰਟ ਦੀਆਂ ਬਾਅਦ ਕੋ ਧਿਆਨ ਰੱਖਣਾ ਚਾਹੀਏ। ਇਹ ਦੁੱਧ ਨਿਕਾਲਣ ਦੇ ਬਾਅਦ ਵੀ ਆਪਾਂ ਨੇ ਜੇਕਾ ਥਣ ਹੈ ਬਣਾ ਅੱਛੀ ਤਰ੍ਹਾਂ ਸਾਫ਼ ਕਰਨਾ ਚਾਹੀਏ, ਜਦੋਂ ਆਪਾਂ ਦੁੱਧ ਨਿਕਾਲਣਾ ਤੋ ਕੀ ਹੈ ਪਸ਼ੂ ਦਾ ਜੇਕਾ ਥਣ ਹੈ ਬਿੰਗਾ ਜੇਕਾ ਛੇਦ ਹੈ ਵੀ ਕੀ ਹੈ ਖੁੱਲ੍ਹਾ ਰਹੇ ਜਿਸ਼ੂ ਕੀ ਸੰਕਰਮਣ ਦੀ ਸੰਭਾਵਨਾ ਹੋਵੇ, ਤੋ ਇਹ ਬਾਤ ਕੀ ਵੀ ਜੇਕਾ ਪਸ਼ੂ ਪਾਲਕ ਬਾਈਆਬਾਨ ਨੇ ਵਿਸ਼ੇਸ਼ ਧਿਆਨ ਰੱਖਣੀ ਚਾਹੀਏ। ਔਰ ਸਾਗੇ ਸਾਗੇ ਕੀ ਹੈ ਸਫਾਈ ਕੋ ਵਿਸ਼ੇਸ਼ ਧਿਆਨ ਰੱਖਣਾ ਚਾਹੀਏ, ਜੀਆਂ ਪਸ਼ੂਆਂ ਦੀ ਜੇਕਾ ਖੁਰ ਹੈ ਤੋ ਖੁਰ ਟੇਮੋ ਟੇਮ ਸਾਫ਼ ਕਰਾਉਣਾ ਚਾਹੀਏ, ਕਟਾ ਕੇ ਰੱਖਣਾ ਚਾਹੀਏ, ਕਈ ਵਾਰ ਕੀ ਹੈ ਪਸ਼ੂ ਖੁਰ ਦੀ ਵਜ੍ਹਾ ਛੂ ਲੰਗੜਾਉਣ ਲੱਗ ਜਾਏ ਔਰ ਵੀ ਮੈਂ ਕੋਈ ਰੋਗ ਪੈਦਾ ਹੋ ਜਾਏ, ਤੋ ਖੁਰਾਂ ਦੀ ਸਫਾਈ ਟੇਮੋ ਟੇਮ ਰੱਖਣੀ ਚਾਹੀਏ। ਔਰ ਜੇਕੀ ਚਾਮੜੀ ਹੈ ਮੀਂਹ ਪਰ ਮੰਨ ਲਓ ਜੂੰ ਹੈ ਚਿੰਚੜ ਹੈ ਗੋਇੜ ਹੈ ਅੰਗ ਦੀ ਸਮੱਸਿਆ ਵੀ ਬਰਸਾਤ ਦੇ ਅੰਦਰ ਹੋਵੇ, ਤੋ ਪਸ਼ੂ ਚਿਕਿਤਸਕ ਦੀ ਰਾਏ ਲੈ ਕੇ ਚਿੰਚੜੀ ਨਾਸ਼ਕ ਜੇਕੀ ਦਵਾ ਹੈ ਵੀ ਛਿੜਕਾਅ ਕਰਨਾ ਚਾਹੀਏ। ਔਰ ਦੂਸਰੀ ਬਾਤ ਜੀਆਂ ਕੋਈ ਗਰਭਧਾਨ ਵਾਲਾ ਪਸ਼ੂ ਹੈ ਜਾਂ ਜੇ ਕੋਈ ਵਿਆਹ ਨਾਲ ਵੀ ਵਿਸ਼ੇਸ਼ ਰੂਪ 'ਚ ਧਿਆਨ ਰੱਖਣੀ ਚਾਹੀਏ।

ਹਵਾ ਹੈ, ਅਗਲੀ ਪੀੜ੍ਹੀਆਂ 'ਤੇ ਪੁੱਗ ਹੈ, ਤਾਂ ਉਹ ਵੀ ਆਪਾਂ ਨੂੰ ਫਾਇਦਾ ਹੈ। ਤੋ ਬਾਤ ਕਰਾਂ ਜੀ ਪੌਦਾ ਲਗਾਉਣ 'ਤੇ ਟਾਈਮ ਆਪਾਂ ਨੂੰ ਕੀ ਧਿਆਨ ਰੱਖਣਾ ਚਾਹੀਏ। ਪਹਿਲੀ ਬਾਤ ਤਾਂ ਆ ਹੈ ਕਿ ਸਹੀ ਪੌਦੇ ਕੋ ਚੇਨ ਕਰਨਾ ਚਾਹੀਏ। ਆਪਕੀ ਜੀ ਜਲਵਾਯੂ ਹੈ, ਆਪਕੋ ਜੋ ਕੋਈ ਖੇਤਰ ਹੈ, ਵਿੰਗੇ ਹਿਸਾਬ ਨੂੰ ਆਪਾਂ ਨੇ ਪੌਦਾ ਲੈਣਾ ਚਾਹੀਏ। ਜਿਵੇਂ ਨੀਮ ਹੈ, ਪਿੰਪਲ ਹੈ, ਬਰਗਦ ਹੈ, ਆਂਵਲੋ ਹੈ, ਜਾਮੁਨ ਹੈ, ਟਾਲੀ ਹੈ, ਕਿੱਕਰ ਹੈ, ਗੁਲਮੋਹਰ ਹੈ, ਏਸ਼ਾ ਭਾਰਤੀ ਜਿਹੜਾ ਦੇਸੀ ਪੇੜ ਹੈ, ਇਹ ਲਗਾਉਣਾ ਚਾਹੀਏ। ਇਹ ਜਾ ਕੇ ਹੈ ਜਲਵਾਯੂ ਨੂੰ ਜ਼ਿਆਦਾ ਜ਼ਿਆਦਾ ਸਾਫ਼ ਕਰੇ, ਔਰ ਸਗੇ ਸਗੇ ਕਿ ਟਿਕਾਊ ਵੀ ਹੋਵੇ, ਔਰ ਸੁਰੱਖਿਆ ਚੱਕਰ ਬਣਾਵੇ। ਨਯਾ ਜਿਹਾ ਪੌਦਾ ਹੈ, ਇਹ ਕੀ ਹੈ ਜਿਹੜਾ ਆਵਾਰਾ ਪਸ਼ੂ ਹੈ, ਆਂਸ਼ੂ ਬਚਾਉਣ ਖਾਤਰ ਟ੍ਰੀ ਗਾਰਡ ਜਾਂ ਬਾਂਸ ਨੂੰ ਗੇਰੋ ਲਗਾਉਣਾ ਚਾਹੀਏ, ਸੁਰੱਖਿਆ ਚੱਕਰ ਵਿੰਗ ਬਾਹਰ ਬਣਾਉਣਾ ਚਾਹੀਏ, ਨਿਯਮਿਤ ਸਫਾਈ ਔਰ ਦੇਖਭਾਲ ਵੀ, ਜੇ ਕੋ ਆਪਾਂ ਬੂਟੋ ਲਗਾਵਾਂ, ਜੇ ਕੋ ਆਪਾਂ ਦਰਖਤ ਲਗਾਵਾਂ, ਬਿਨਈਆਂ ਕੋਨੇ ਵੀ ਏਕਰ ਲਗਾ ਕੇ ਛੋੜ ਦਿਓ, ਵਿੰਗ ਸਾਰ ਸੰਭਾਲ ਕਰੋ, ਬਿਨਾਂ ਪਾਣੀ ਦਿਓ, ਟੇਮੋ ਟੇਮ ਵੇਖੀ ਜੀ ਕੀ ਜ਼ਰੂਰਤ ਪੜੇ ਬਾ ਚੀਜ਼ ਦਿਓ, ਬਿਨਾਂ ਸਰਦੀ ਗਰਮੀ ਛੂ ਬਚਾਓ, ਤਾਂ ਕਿ ਉਹ ਪਨਪ ਸਕੇ। ਔਰ ਸਗਤ ਗੀਆਂ ਆਪਣੇ ਜੀਵਨ ਮੈਂ ਕਈ ਸ਼ੁਭ ਅਵਸਰ ਆਵੇ, ਵਾਂ ਪਰ ਆਪਾਂ ਨੇ ਉਹ ਸੰਕਲਪ ਲੈਣਾ ਚਾਹੀਏ। ਜਿਵੇਂ ਕੋਈ ਆਪਣੇ ਟੱਬਰ ਕੋ ਜਨਮਦਿਨ ਹੈ, ਜਾਂ ਕੋਈ ਵਿਆਹ ਗੀ ਵਰਸਗਾਂਠ ਹੈ, ਜਾਂ ਕੋਈ ਹੋਰ ਪੁੰਨੇ ਤਿਥੀ ਹੈ, ਵੀ ਪਰ ਆਪਾਂ ਪੇੜ ਲਗਾ ਸਕਾਂ, ਆਪਣੇ ਪੂਰਵਜਾਂ ਦੀ ਯਾਦ ਮੈਂ ਪੇੜ ਲਗਾ ਸਕਾਂ, ਬੱਚੇ ਕੇ ਜਨਮਦਿਨ ਪਰ ਲਗਾ ਸਕਾਂ, ਤਾਂ ਦੇਖੋ ਕਿਤੀ ਖੁਸ਼ੀ ਕੀ ਬਾਤ ਹੈ। ਤਾਂ ਆਪਾਂ ਨੂੰ ਜ਼ਿਆਦਾ ਜ਼ਿਆਦਾ ਵੀ ਰੂੰਖ ਲਗਾਉਣਾ ਚਾਹੀਏ, ਤਾਂ ਕਿ ਆਪਣਾ ਜੋ ਕੋ ਪਰਿਆਵਰਣ ਹੈ ਉਹ ਹਰਿਓ ਭਰਿਓ ਬਣਿਓ ਰਹੇ, ਔਰ ਆਪਣਾ ਜਿਹੜਾ ਮਾਨਵ ਸਮਾਜ ਹੈ ਉਹ ਅੱਛੀ ਤਰ੍ਹਾਂ ਸੁੱਖ ਦੀ ਸਾਂਸ ਲੈ ਸਕੇ, ਔਰ ਨਿਰੋਗੀ ਬਿੰਗੀ ਕਾਇਆ ਰਹੇ। ਬਾਤ ਆਪਾਂ ਹੋਰ ਵੀ ਕਰਸ਼ਾਂ, ਪਹਿਲਾਂ ਸੁਣ ਲਿਆ ਪਿਆਰੋ ਸੋ ਲੋਕ ਗੀਤ।